ཁྱི དང ཁྱི དང ཐག རང རེ་ལ་དང་སེམ་པོ་པོ་ལེང་གི་ཡིན་ལེ་ནམ་གུ་ཚོ་བེ་ཆུ་ལ་ཡ་དང་རང་ཉིན་ལ་ཡ་ཨ་ཅ་མ་ཤིབ་ཐང་དང་ནས་ཤིང་ཁི་ཡ་ཨ་ཁ་རེ་སན་ན་མེ་ཅི་གུ་རིམ་ཆུ་ལ་ཡ་ཆ་བ་ལམ་ལུང་མ་ཡོང་བེ་གུ་ལ་ཡིན་ལེ་ཁ་རང་གི་ཁང་རང་དང་དེ་འདྲ་མ་ན་བ་ཅེ་པ་མ་ཤུང་བ་ཅེ་སེམ་ཤུང་མ་ཉ་བ་ཅེ་མོ་ཐུ་ཡ་ཁ་རང་གི་ཨ་
ਉਨੇ ਉਂਦਾ ਕਿਰਾਈ ਨੇ ਲੇਦਾ ਸਿਮਗਮ ਕੀ ਨੂਸ਼ੀ ਤਾ ਤਿਸਾਂ ਸ਼ੁਆ ਕੀ ਸਿੰਬੋ ਤੋਬੇ ਨਾ ਤਾ ਇਹ ਮੋਬੇ ਨਾ ਜਲਾ ਸੋਬਲੇ ਤਿੰਡੇ ਲੇ ਫਰਸ ਨਨਿਓ ਸੀ ਮਾਰੀ ਸੰਗੀਲ ਚੋਂਪੋ ਪੋ ਖੋਰਾਂ ਗੇ ਇਨੇ ਲੇ ਸ਼ੁਗਦੇ ਜੁਗਦਮ ਸ਼ਿਕਿਓ ਨਾਂਜੇ ਮਿੰਗੇ ਨੇ ਸੁ ਖੰਡੇ ਜਿਕ ਯਾਂ ਆਵਾ ਇਮ ਬੀ ਇਨੇ ਜੀ ਯਾਮੇ ਨਾ ਖੰਡੇ ਗਿਓ ਬਚ ਯੂ ਬੀ ਇਨੇ ਲੇ ਆ ਕਿਰਾਂ ਗੇ ਖਾਂ ਰਾ ਮਾਨਾਂ ਬਾਈ ਮੋਥੁ ਉਂ ਖਰਸ ਨ ਦੁੰਗਿਓ ਨਾ ਬੀ ਨਾ ਥੇਲੇ ਦੋਗ ਜੇ ਮ ਤਾ ਦੀ ਦੀ ਗੀ ਖਰਸ ਨ ਮੇ ਜੁਮੁੰ ਗੁਰ ਚੇਬੇ ਤਬਲਮ ਜੀ ਦੀ ਜੀ ਬੀ ਨਾ ਅਨ ਰੰਗੀ ਲਿਆ ਮੁਨੇ ਕੇਬਕ ਮੇਸੇ ਚੁਲੀ ਨੇ ਲੇ ਨਿਆਮ ਨੋਂ ਤੋਮਿਆ ਇਨੇ ਰੇ ਅੰਨੀ ਕੀ ਮੇਸੇ ਤਾਵਾਲ ਇਨੇ ਲੇ ਕਿੰਦੋ ਯੋ ਯਾ ਦਿੰਦੇ ਕੀ ਖਰੇਸ ਨ ਦੰਦੇ ਨੀ ਤਬਲਮ ਸੰ ਕੁਛ ਛੇਰਿਸ ਛੇ ਨੰਜੋਂ ਬੋ ਬੋਖਰਾਂ ਗੇ ਇਨੇ ਲੇ ਦਿੰਦੇ ਕੀ ਚਿੰਗੁਈ ਨਾਂ ਸ਼ਾ ਦਿੰਦੇ ਸੋਨ ਸਾ ਤੰਗੇ ਚੋਦਮ ਜੀ ਸ਼ੂ ਬੀ ਨਾ ਤੰਦੋ ਖਰਾਂ ਗੇ ਖਾਜਾਂ ਦੀ ਨਾ ਸੋਮ ਨੇ ਸੀ ਨੇਬ ਤੰਗ ਲੇਨ ਤੋ ਕੇਨ ਥੀ ਮੇਸੇ ਲੋਂ ਸੁ ਚੁ ᱛᱟᱝᱟᱱᱡᱩ ᱛᱟᱱᱫᱤ ᱠᱤᱨᱟᱝ ᱠᱟᱨᱮᱥ ᱱᱮᱵᱟ ᱠᱷᱟᱱᱫᱮ ᱡᱤᱞ ᱞᱚᱝ ᱫᱮᱵᱤ ᱱᱮᱨᱤ ᱭᱟ ᱢᱮᱱᱮ ᱠᱤᱨᱟᱝ ᱜᱮ ᱫᱟ ᱛᱟᱨᱤᱝ ᱤᱢᱡᱤ ᱱᱟ ᱞᱚᱞᱤᱭᱟ ᱟᱞᱮᱨᱚ ᱵᱟᱨᱟᱞᱤ ᱱᱮᱨᱤ ᱛᱤᱥᱤᱝ ᱠᱤ ᱯᱟᱢᱟ ᱛᱟᱝ ᱠᱤᱨᱟᱝ ᱵᱟᱨᱟᱞᱤ ᱱᱮᱨᱤ ᱛᱤᱥᱤᱝ ᱠᱤ ᱥᱟᱱᱫᱟ ᱛᱟᱝ ᱯᱩᱡᱩ ᱛᱟᱝ ᱠᱤᱨᱟᱝ ᱵᱟᱨᱟᱞᱤᱭᱟ ᱢᱟᱹᱜᱤ ᱵᱮ ᱪᱟᱣᱟᱱ ᱡᱮ ᱪᱷᱮᱱᱫᱚ ᱠᱷᱟᱵᱨᱤᱞᱟ ᱯᱮᱥᱟ ᱥᱟᱱᱮ ᱭᱟ ᱢᱮᱱᱮ ᱠᱤᱨᱟᱝ ᱪᱟᱞᱮᱞ ᱯᱮᱵᱮ ᱠᱚᱵᱞᱤᱭᱟ ᱞᱟᱝᱜᱟ ᱜᱟᱞᱤᱭᱟ ᱛᱟ ᱞᱟᱝᱜᱟ ᱜᱟᱵᱮ ᱱᱮ ᱫᱩᱱ ᱛᱤᱱᱡᱮ ᱜᱤᱠᱤᱱ ᱡᱮ ᱭᱟᱱ ᱥᱮᱢ ᱞᱟᱝᱜᱟᱢ ᱨᱟᱜᱤ tīnzhē kī nēdhū yīnē lē chē sīb jī rī tūzhū yīnē lē kēnā lī yā tā pē jī shūkīng ngēm bīch sū jē yā rāng yī kī nīng jī kī chē shī lī yīnē lē shūkīng tī yā tīnzhē chī nīm dī nā lō lī kēnā lī yā nēdhū tīnzhē chē yū yōndō khāb rī kē sī tīnzhē chē yū bī nē kēnā kē tā nēdhū jīk tī sīm jē mō shū bā lī yā khā rē sī nā kōng lī ngō chū shū bē zōng bō bō khō rā nā shī tā rāng yī mē zī chū lī yā tō tū chī chūng kēnzhē shī chē bī nē lē tē kāng rā mā nā yā tāng mū tū yarangay kharis ndile nambar gyewa nangje susu rangyi ki tayo yugi nebob di tanglin tuba nangje rangyi ki mezi di long su ju gyu chingu shuwa yi singe namu cho kwaan liya kuimu simga wai nang shibye bedib di le liu tangbu di nambu lingye liya kuimu samzui tang jaje siri shuwa yi sham liya kuimu zumi di namlingge liya nyendru shuyi nebab thanglin thupkien thi mezi longsu jubar nu jikdi miyu dir decha phyobne chiso juk jiwe par su la chune yang mezi dushu di ni ga gyu chakdang re gi jiwe de khar sig re nawe tambir mi la gi ri du ri thang sa la gya re ngo re sung batar rang rang ki mi zi nang si ji ki chou jing ga zhu king bian lun de yue la sui bar ga wei dong ye tang par jie ki king bian nam de yang mang bu xi qi wo ne di de bu mi zi la ji dar dong de gui sam bu le cha du chu ru wei ting ki ji zuo ki jia zu qian bu di ding mi zi chu zhong di ni ji dar dun yue qie gui sam xi ne mi zi chu chong wei tun da yong zuo ngan zu sim gi nam do le chung wa shi ri gyum zin ti wang ki mi dun ki ne zu la sim zu ji de bu jiang ba tang sim gam jin zhe xi gi dong de bi le mi zi tiang ti dun ki gyum do qin bu chung xin yu sung xia lo che ser zu nan ken ki gu she sung xia xin zhi zhu kuang yang gu na chung tu su kuang ki ba la la ma zhong lam lu ma chung wa chong lam pam ni chung wei kong lup chung jing gup lup chine chir thi nang di xin kisar lak zi lopar ma pi thum mi du gyur thi dar khurang chi bie thuy ne sung gadu tse mi nyang gui chung wen gyang
대답의 레왕기 듄토 콩키 심쇼 마차발 루치 심지탕 호르다 베타기 레튜남 레그바 주비유 구셉 송샤이 락삼 수미탕 조난딘비 도시기 레친 송샤 진이 칸키 자샤 다르게 종월 멍시딩 도유 급티르 구셉 송샤탕 자월 신키 기초지긴키 루종 멍부유시 티다레 망부시키 렁니기 내당라 칸르치진 시엔라 차도탕 지조라 당심장이 티드 콘조리앙 구셉 송샤더뷰 표도 총외 중재 토미시 거도 진저시라 체롱 상매 렁니기 레왕탕 네법탕 린체네 쇠곰치기 강랑 조난키 샘캄시키네 균체 메바로 호주나나 다수 정리기 미지람가 지양수 교토 소외 크덥 지더 지다르키 교와유나 테다 테다르키 창된 땅용 미루기 용조라 강르치슈 채와유 웬양 미두베 넘교 테다니 중도 지탄 자와 정리기 토도 펌네 정리기 네법 나로웨 지토도 용이니 다란 로나 차두 지조딘 광카뷰시 동해 나초냥뇽 티다니 미지추 파르제탕 거두뇽웨 규림시리 다기 릉니키 네법탕 강예라 캉르치두 튼다지강 람롱총마뇽 웬강 림시 레와라 탕린탕 심타 장마제디 레하슈베 참티네 다기 미지 카조강 규르송 치수 치첸치두 시내뇽와 딘지시총디 다기 총대기 미즈니 대수라 점머시버시 인롱 퇴외토 디니 군조기 달라난웨 모자르치웨 미즈 원주 르양시리도 케디 다기 미즈르 자완람주 코나 총신 파르제탕 까지 자완네 뇽마괴나 다기 베준 르미토 정니기 심라 종달치 미시진 페이지 미신라 삼시탕 동심 냠기 미톱케 시도 요르니 테달 민예내주 진제 양아와시 인롱 칸르치 미롱라 바양 슈미롱와 테레도디 테니 디기기 미즈문 교토베 터조지 인바 문진치고요